ਹੋਇਆ ਚਨਾਬ ਦੇ ਲੈਂਦੇ ਪਾਸੇ ਤੇ ਦੁਰਾਂਜੇ ਦੇ ਪਿੰਡ ਤਖਤ ਹਜ਼ਾਰੇ ਦਾ ਮੁੰਡਾ ਸਾਹਿਬ ਤੇ ਉਥੋਂ ਤਕਰੀਬਨ 120 ਮੀਲ ਚਨਾਬ ਦੇ ਚੜ੍ਹਦੇ ਪਾਸੇ ਹੀਰ ਸਿਆਲ ਦੇ ਪਿੰਡ ਚੰਗ ਮਗਿਆਣਾ ਦੀ ਕੁੜੀ ਨੂਰ ਸ਼ਾਇਦ ਇਥੋਂ ਦੀਆਂ ਫਿਜ਼ਾਵਾਂ 'ਚ ਅਜ਼ਲਾਂ ਤੋਂ ਇਸ਼ਕ ਸਮਾਇਆ ਹੋਇਆ ਏ ਤਾਂਹੀਓ ਅੱਜ ਫੇਰ ਨੂਰ ਦੀਆਂ ਵੰਗਾਂ 'ਚੋਂ ਹੀਰ ਦੀ ਹੂਕ ਬੋਲਦੀ ਏ ਸ਼ਾਲਾ ਇਸ ਵਾਰ ਇਹ ਕਿੱਸਾ ਖੁਸ਼ਨੁਮਾ ਰੁੱਤਾਂ ਦਾ ਹਾਣੀ ਹੋਵੇ

0: ਰੀਆਂ ਕੁਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ
0: ਚਾਚਾ ਕਿਹੜਾ ਚਾਚਾ
1: ਚਾਚਾ ਜੂਲਰ ਓਕਲੈਂਡ ਬ੍ਰੈਡਫੋਰਡ 9 ਵਾਲੇ ਜਿੰਨਾ ਇਹ ਸਪੈਸ਼ਲ ਆਫਰ ਕੰਡੀ ਮਾਰੀ ਨੱਕਾ ਨਤੀਲਾ ਸਿਰਫ 2 ਪਾਉਂਡਾਂ ਨਾਲ ਕੰਨ ਸਲਾਣੇ ਨਾ 1 ਪਾਉਂਡ ਛਾਪਾਂ ਤੇ ਬੰਗਾਂ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ
1: ਚਾਚਾ ਜੂਲਰਸ ਓਕਲੈਂਡ ਬ੍ਰੈਡਫੋਰਡ 9 ਟੈਲੀਫੋਨ 01274488935
2: ਸਮਥਿੰਗ ਨਿਊ ਇਸ ਕੁਕਿੰਗ ਐਟ ਜਿਨਾ ਰੈਸਟੋਰੈਂਟ ਕਮ ਐਂਡ ਡਿਸਕਵਰ ਆਰ ਐਕਸਾਈਟਿੰਗ ਨਿਊ ਮੈਨੂ ਪੈਕਡ ਵਿਦ ਇਵਨ ਮੋਰ ਫਲੇਵਰਸ ਐਂਡ ਡਿਸ਼ਸ ਟੂ ਇੰਜੋਏ ਟ੍ਰਾਈ ਆਰ ਸਿਗਨੇਚਰ ਫੇਵਰਿਟਸ ਇੰਕਲੂਡਿੰਗ ਕਸ਼ਮੀਰੀ ਦਮ ਪੁਖਟ ਦੇਸੀ ਫਰਾਈਡ ਫਿਸ਼ ਦੇਸੀ ਸਟਾਈਲ ਚੂਜ਼ਾ ਐਂਡ ਨਮਕੀਨ ਗੋਸ਼ਟ ਪਲੱਸ ਡਿਸਕਵਰ ਆਰ ਨਿਊ ਲੰਚ ਮੈਨੂ ਵਿਦ ਡਿਲੀਸ਼ੀਅਸ ਡਿਸ਼ਸ ਐਟ ਗ੍ਰੇਟ ਪ੍ਰਾਈਸਿਸ ਬ੍ਰਿੰਗ ਯੋਰ ਫੈਮਿਲੀ ਐਂਡ ਫਰੈਂਡਸ ਐਂਡ ਐਕਸਪੀਰੀਅੰਸ ਦ ਨਿਊ ਮੈਨੂ ਟੁਡੇ ਜਿਨਾ ਰੈਸਟੋਰੈਂਟ 109 ਲੀਡਸ ਰੋਡ ਬ੍ਰੈਡਫੋਰਡ ਟੂ ਬੁੱਕ ਕਾਲ 01274-733-732 ਜਿਨਾ ਰੈਸਟੋਰੈਂਟ ਟ੍ਰੈਡੀਸ਼ਨ ਟੇਸਟ ਐਂਡ ਸਮਥਿੰਗ ਨਿਊ
3: 24 hours a day. Sunrise Radio.
4: The Classic Flashback is brought to you by Chacha Jewelers Bradford. Choose from a wide range of jewelry. Chacha Jewelers, 97-99, Oak Lane, Manningham, Bradford. BD9 4QU. Call 01274-488-935.

0: ਦੀਆਂ ਕੁੰਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ
0: ਚਾਚਾ ਕਿਹੜਾ ਚਾਚਾ
1: ਚਾਚਾ ਜੂਲਰ ਓਕਲੈਂਡ ਬ੍ਰੈਡਫੋਰਡ 9 ਵਾਲੇ ਜਿੰਨਾ ਇਹ ਸਪੈਸ਼ਲ ਆਫਰ ਕੰਡੀ ਮਾਰੀ ਨੱਕਾ ਨਤੀਲਾ ਸਿਰਫ 2 ਪਾਉਂਡਾਂ ਨਾਲ ਕੰਨ ਸਲਾਣੇ ਨਾ 1 ਪਾਉਂਡ ਛਾਪਾਂ ਤੇ ਬੰਗਾਂ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰਾਂ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ
1: ਚਾਚਾ ਜੂਲਰਸ ਓਕਲੈਂਡ ਬ੍ਰੈਡਫੋਰਡ 9 ਟੈਲੀਫੋਨ 01274-488-935
2: Rishi's Vision presents Anand Utsav with Anand Murthy Guruma in Birmingham. Discover practical tools to quieten the mind and experience lasting inner peace directly from the revered master. A three-day non-residential retreat to learn ancient techniques to move from stress to stillness. From 18th to 20th September 2026, three enriching days power-packed with yoga, meditation, profound talks and much more. At Holiday Inn M6, Junction 7, Chapel Lane, Birmingham, B437BG. Registration required. Limited seats available. For more details, call Benny 07901 831165. Raman 078-341-77866. Usha 0793-178-8062. Visit www.rishisvision.org or www.guruma.com.
3: My favourite radio station, Sunrise Radio.
4: I always listen to Sunrise Radio, and now I can listen on the move